ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਮੇਰਾ ਖਿਆਲ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਸੁਨੀਲ ਬੰਗੜ ਦੀ ਵਾਰਤਾ ਸੁਣਵਾਵਾਂਗੇ, ਵਾਤਾਵਰਣ ਸੁਰੱਖਿਆ ਵਿੱਚ ਟੈਕਨੋਲੋਜੀ ਦੀ ਭੂਮਿਕਾ ਤੇ ਲੋਕ ਗੀਤ ਪੇਸ਼ ਕੀਤੇ ਜਾਣਗੇ। ਪਰ ਅੱਜ ਇੰਟਰਨੈਸ਼ਨਲ ਡੇ ਆਫ ਇਨੋਸੈਂਟ ਚਿਲਡਰਨ ਵਿਕਟਿਮਸ ਆਫ ਐਗਰੈਸ਼ਨ ਯਾਨੀ ਹਮਲੇ ਦੇ ਸ਼ਿਕਾਰ ਮਾਸੂਮ ਬੱਚਿਆਂ ਦਾ ਅੰਤਰਰਾਸ਼ਟਰੀ ਦਿਵਸ ਹੈ। ਇਸ ਦੀ ਸਥਾਪਨਾ 19 ਅਗਸਤ 1982 ਚ ਕੀਤੀ ਗਈ ਸੀ। ਦਰਅਸਲ 1982 ਚ ਲੈਬਨਾਨ ਦੇ ਯੁੱਧ ਵਿਚ ਪੀੜਤ ਬੱਚੇ ਜਾਂ ਪੀੜਤਾਂ ਦੇ ਬੱਚਿਆਂ ਦੇ ਹੱਕਾਂ ਲਈ ਇਹ ਦਿਨ ਸ਼ੁਰੂ ਕੀਤਾ ਗਿਆ ਸੀ ਜਿਹੜਾ ਹੁਣ ਅੰਤਰਰਾਸ਼ਟਰੀ ਦਿਵਸ ਬਣ ਗਿਆ ਹੈ। ਇਸ ਦਿਵਸ ਦਾ ਮੰਤਵ ਦੁਨੀਆ ਭਰ ਦੇ ਯੁੱਧ ਪੀੜਤ ਬੱਚਿਆਂ ਨੇ ਜਿਹੜੀ ਪੀੜ ਬਰਦਾਸ਼ਤ ਕੀਤੀ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਜਾਂ ਉਹ ਭਾਵਨਾਤਮਕ ਸ਼ੋਸ਼ਣ ਦਾ ਸ਼ਿਕਾਰ ਹੋਏ ਉਹਨਾਂ ਦੀ ਪੀੜ ਨੂੰ ਸਮਝਣਾ ਤੇ ਸਵੀਕਾਰ ਕਰਨਾ ਹੈ ਤਾਂ ਕਿ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਹੱਕ ਮੁੜ ਦਵਾਏ ਜਾ ਸਕਣ। ਯੁੱਧ ਦੇ ਦੌਰਾਨ ਬੱਚਿਆਂ ਦੇ ਸਕੂਲਾਂ ਤੇ ਹਮਲਾ ਕਰ ਦੇਣਾ, ਬੱਚਿਆਂ ਦਾ ਅਪਹਰਣ ਕਰ ਲੈਣਾ, ਉਹਨਾਂ ਨੂੰ ਮਾਰਨਾ ਕੁੱਟਣਾ ਜਾਂ ਫਿਰ ਮਾਰ ਹੀ ਦੇਣਾ, ਇਹ ਹਾਦਸੇ ਆਮ ਹੁੰਦੇ ਨੇ। ਹਾਲਾਂਕਿ ਇਹਨਾਂ ਦੀ ਉਲੰਘਣਾ ਕਰਨਾ ਜੁਰਮ ਹੈ, ਪਰ ਫਿਰ ਵੀ ਇਹ ਸਭ ਕੁਝ ਵਾਪਰਦਾ ਹੈ। ਇਸ ਲਈ ਇਹਨਾਂ ਹਾਲਾਤਾਂ ਤੇ ਨਿਗਾਹ ਰੱਖਣ ਲਈ ਦਸਤਾਵੇਜ਼ ਇਕੱਠੇ

0: ਕਰਨ ਲਈ ਤੇ ਰਿਪੋਰਟ ਕਰਨ ਲਈ ਇੱਕ ਮੰਚ ਬਣਾਇਆ ਗਿਆ ਏ ਜਿਹੜੇ ਕਸੂਰਵਾਰਾਂ ਨੂੰ ਬੇਨਕਾਬ ਕਰਦੇ ਨੇ ਤੇ ਉਹਨਾਂ ਨੂੰ ਸ਼ਰਮਿੰਦਾ ਕਰਦੇ ਨੇ ਤਾਂ ਕਿ ਇਹ ਬੱਚਿਆਂ ਤੇ ਹੁੰਦੀਆਂ ਇਹ ਜ਼ਿਆਦਤੀਆਂ ਖਤਮ ਕੀਤੀਆਂ ਜਾ ਸਕਣ ਤੇ ਬੱਚਿਆਂ ਨੂੰ ਉਹਨਾਂ ਦੇ ਬੁਨਿਆਦੀ ਹੱਕ ਦਵਾ ਕੇ ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ। ਇਹ ਮੰਚ ਜ਼ੁਲਮਾਂ ਦੇ ਸ਼ਿਕਾਰ ਸਾਰੇ ਬੱਚਿਆਂ ਦੀ ਵਕਾਲਤ ਕਰਦਾ ਹੈ ਤੇ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਬੱਚਿਆਂ ਦੀ ਸਲਾਮਤੀ ਲਈ ਸੰਧੀਆਂ ਕਰਦੇ ਨੇ। ਪਿਛਲੇ 43 ਸਾਲਾਂ ਤੋਂ ਇਹ ਦਿਵਸ ਮਨਾਇਆ ਜਾ ਰਿਹਾ ਹੈ ਪਰ ਹਾਲੇ ਵੀ ਬੱਚਿਆਂ ਤੇ ਜ਼ੁਲਮ ਹੋ ਰਹੇ ਨੇ, ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਹਰ ਸਾਲ 4 ਜੂਨ ਨੂੰ ਮਹਾਸਭਾ ਦੇ ਮੈਂਬਰ ਦੇਸ਼, ਅੰਤਰਰਾਸ਼ਟਰੀ ਸੰਗਠਨ, ਧਾਰਮਿਕ ਅਦਾਰੇ, ਸਮਾਜ ਸੇਵੀ, ਸਿੱਖਿਅਕ, ਮੀਡੀਆ, ਮਨੁੱਖੀ ਹੱਕਾਂ ਦੇ ਰੱਖਿਅਕ ਤੇ ਮਾਹਿਰ ਲੋਕਾਂ ਨੂੰ ਸੱਦਾ ਦੇ ਕੇ ਸੈਮੀਨਾਰ ਕੀਤੇ ਜਾਂਦੇ ਨੇ, ਚਰਚਾਵਾਂ ਹੁੰਦੀਆਂ ਨੇ ਤੇ ਹੱਲ ਕੱਢੇ ਜਾਂਦੇ ਨੇ। ਇਹਦੇ ਲਈ ਸਾਨੂੰ ਵੀ ਹਾਮੀ ਭਰਨੀ ਚਾਹੀਦੀ ਏ ਕਿਉਂਕਿ ਅੱਜ ਦੇ ਸਿਹਤਮੰਦ ਤੇ ਪੜ੍ਹੇ ਲਿਖੇ ਬੱਚੇ ਹੀ ਭਵਿੱਖ ਦੇ ਦੇਸ਼ ਨਿਰਮਾਤਾ ਹਨ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਵਾਰਤਾ, ਵਾਤਾਵਰਣ ਸੁਰੱਖਿਆ ਵਿੱਚ ਟੈਕਨੋਲੋਜੀ ਦੀ ਭੂਮਿਕਾ। ਵਾਰਤਾਕਾਰ ਨੇ ਸੁਨੀਲ ਬੰਗੜ।
1: ਵਾਤਾਵਰਣ ਸੁਰੱਖਿਆ ਵਿੱਚ ਟੈਕਨੋਲੋਜੀ ਦੀ ਭੂਮਿਕਾ ਬਾਰੇ ਗੱਲ ਕਰਨ ਤੋਂ ਪਹਿਲਾਂ ਆਓ ਸਮਝੀਏ ਕਿ ਵਾਤਾਵਰਣ ਸੁਰੱਖਿਆ ਕਿਉਂ ਜ਼ਰੂਰੀ ਹੈ। ਅੱਜ ਦੀ ਦੁਨੀਆ ਵਿੱਚ ਹਵਾ ਪ੍ਰਦੂਸ਼ਣ, ਪਾਣੀ ਦੀ ਘਾਟ, ਜੰਗਲਾਂ ਦੀ ਕਟਾਈ ਅਤੇ ਗਲੋਬਲ ਤਾਪਮਾਨ ਵਧਣਾ ਸਭ ਤੋਂ ਵੱਡੀਆਂ ਚੁਣੌਤੀਆਂ ਹਨ। ਹਵਾ ਵਿੱਚ ਧੂੰਆਂ ਅਤੇ ਜ਼ਹਿਰੀਲੀਆਂ ਗੈਸਾਂ ਸਾਡੀ ਸਿਹਤ ਲਈ ਬਹੁਤ ਖਤਰਨਾਕ ਹਨ। ਪਾਣੀ ਦੇ ਸਰੋਤ ਘੱਟ ਹੋ ਰਹੇ ਹਨ, ਦਰਿਆ ਸੁੱਕ ਰਹੇ ਹਨ, ਜੰਗਲਾਂ ਦੀ ਕਟਾਈ ਨਾਲ ਜਾਨਵਰਾਂ ਦੇ ਘਰ ਖਤਮ ਹੋ ਰਹੇ ਹਨ, ਗਲੋਬਲ ਵਾਰਮਿੰਗ ਕਾਰਨ ਮੌਸਮ ਬਦਲ ਰਹੇ ਹਨ, ਕਿਤੇ ਬੇਹੱਦ ਗਰਮੀ ਪੈ ਰਹੀ ਹੈ ਅਤੇ ਕਿਤੇ ਬੇਹੱਦ ਬਾਰਿਸ਼ ਹੋ ਰਹੀ ਹੈ। ਇਹ ਸਭ ਸਮੱਸਿਆਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਵਾਤਾਵਰਣ ਦੀ ਰੱਖਿਆ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਹੁਣ ਸਵਾਲ ਉੱਠਦਾ ਹੈ ਕਿ ਇਸ ਰੱਖਿਆ ਵਿੱਚ ਟੈਕਨੋਲੋਜੀ ਕਿਵੇਂ ਸਹਾਇਕ ਹੈ। ਟੈਕਨੋਲੋਜੀ ਸਾਨੂੰ ਸਾਫ ਊਰਜਾ ਦੇਣ ਵਿੱਚ ਮਦਦ ਕਰਦੀ ਹੈ, ਇਹ ਸਾਨੂੰ ਪਾਣੀ ਦੀ ਬੱਚਤ ਕਰਨ 'ਤੇ ਨਵੇਂ ਢੰਗ ਦਿੰਦੀ ਹੈ, ਇਹ ਕਚਰੇ ਨੂੰ ਦੁਬਾਰਾ ਵਰਤਣ ਯੋਗ ਬਣਾਉਂਦੀ ਹੈ, ਇਹ ਸਾਨੂੰ ਹਵਾ ਅਤੇ ਪਾਣੀ ਦੀ ਗੁਣਵੱਤਾ ਮਾਪਣ ਦੇ ਯੰਤਰ ਦਿੰਦੀ ਹੈ, ਇਹ ਸ਼ਹਿਰਾਂ ਨੂੰ ਹਰਿਆ ਭਰਿਆ ਅਤੇ ਟਿਕਾਊ ਬਣਾਉਣ ਵਿੱਚ ਸਹਾਇਕ ਹੈ। ਸਧਾਰਨ ਸ਼ਬਦਾਂ ਵਿੱਚ ਕਹੀਏ ਤਾਂ ਟੈਕਨੋਲੋਜੀ ਸਾਡੇ ਲਈ ਸਾਧਨ ਵੀ ਹੈ ਅਤੇ ਸਾਥੀ ਵੀ ਹੈ। ਇਤਿਹਾਸਿਕ ਪਿਛੋਕੜ ਦੀ ਗੱਲ ਕਰੀਏ ਤਾਂ ਪਿਛਲੇ ਲਗਭਗ 100 ਸਾਲਾਂ ਵਿੱਚ ਟੈਕਨੋਲੋਜੀ ਨੇ ਵਾਤਾਵਰਣ ਨੂੰ ਬਹੁਤ ਨੁਕਸਾਨ ਵੀ ਪਹੁੰਚਾਇਆ ਹੈ, ਜਿਵੇਂ ਉਦਯੋਗਿਕ ਧੂੰਆਂ, ਪਲਾਸਟਿਕ ਕਚਰਾ, ਫੈਕਟਰੀਆਂ, ਕਾਰਖਾਨਿਆਂ ਦਾ ਕਚਰਾ ਆਦਿ। ਪਰ ਹੁਣ ਉਹੀ ਟੈਕਨੋਲੋਜੀ ਹੱਲ ਬਣ ਰਹੀ ਹੈ। ਜਿੱਥੇ ਪਹਿਲਾਂ ਕੋਇਲਾ ਜਲਾ ਕੇ ਬਿਜਲੀ ਬਣਦੀ ਸੀ, ਹੁਣ ਸੂਰਜ ਦੀ ਰੌਸ਼ਨੀ ਅਤੇ ਹਵਾ ਨਾਲ ਬਿਜਲੀ ਬਣ ਰਹੀ ਹੈ। ਜਿੱਥੇ ਪਹਿਲਾਂ ਪਾਣੀ ਬੇਲਗਾਮ, ਬੇਤਰਤੀਬ ਵਰਤਿਆ ਜਾਂਦਾ ਸੀ, ਹੁਣ ਆਧੁਨਿਕ ਸਿੰਚਾਈ ਸਾਧਨਾਂ ਨਾਲ ਪਾਣੀ ਦੀ ਬੱਚਤ ਕੀਤੀ ਜਾ ਰਹੀ ਹੈ। ਜਿੱਥੇ ਪਹਿਲਾਂ ਕਚਰਾ ਲੈਂਡ ਫਿਲਿੰਗ ਲਈ ਵਰਤਿਆ ਜਾਂਦਾ ਸੀ, ਹੁਣ ਉਸੇ ਕਚਰੇ ਤੋਂ ਬਾਇਓਗੈਸ ਬਣਾਈ ਜਾ ਰਹੀ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਟੈਕਨੋਲੋਜੀ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੈ। ਭਾਰਤ ਨੇ ਨਵੀਨੀਕਰਨਯੋਗ ਊਰਜਾ ਵਿੱਚ ਵੱਡੇ ਟੀਚੇ ਰੱਖੇ ਹਨ। ਨੈਸ਼ਨਲ ਹਾਈਡਰੋਜਨ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਪੰਜਾਬ, ਹਰਿਆਣਾ ਅਤੇ ਗੁਜਰਾਤ ਵਿੱਚ ਸਮਾਰਟ ਖੇਤੀਬਾੜੀ ਦੇ ਪ੍ਰਯੋਗ ਹੋ ਰਹੇ ਹਨ। ਸ਼ਹਿਰਾਂ ਵਿੱਚ ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਹਨ। ਇਹਨਾਂ ਸਭ ਉਦਾਹਰਣਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਟੈਕਨੋਲੋਜੀ ਸਿਰਫ ਵਿਕਾਸ ਲਈ ਹੀ ਨਹੀਂ ਸਗੋਂ ਵਾਤਾਵਰਨ ਦੀ ਰੱਖਿਆ ਲਈ ਵੀ ਵਰਤੀ ਜਾ ਰਹੀ। ਊਰਜਾ ਨਵੀਨੀਕਰਨ ਬਾਰੇ ਗੱਲ ਕਰੀਏ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬਿਜਲੀ ਅਤੇ ਊਰਜਾ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੈ। ਪਰ ਜਦੋਂ ਇਹ ਊਰਜਾ ਕੋਇਲੇ, ਤੇਲ ਅਤੇ ਗੈਸ ਵਰਗੇ ਸਰੋਤਾਂ ਤੋਂ ਬਣਦੀ ਹੈ ਤਾਂ ਇਹ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀ ਹੈ ਅਤੇ ਧਰਤੀ ਦੇ ਤਾਪਮਾਨ ਨੂੰ ਵੀ ਵਧਾਉਂਦੀ ਹੈ। ਇਸ ਲਈ ਨਵੀਨੀਕਰਨਯੋਗ ਊਰਜਾ ਜੋ ਕੁਦਰਤੀ ਸਰੋਤਾਂ ਤੋਂ ਮਿਲਦੀ ਹੈ ਅਤੇ ਮੁੜ ਵਰਤੀ ਜਾ ਸਕਦੀ ਹੈ, ਵਾਤਾਵਰਨ ਸੁਰੱਖਿਆ ਲਈ ਸਭ ਤੋਂ ਵੱਡਾ ਹੱਲ ਹੈ। ਸੂਰਜੀ ਊਰਜਾ, ਹਵਾ ਊਰਜਾ, ਜਲ ਬਿਜਲੀ, ਹਾਈਡਰੋਜਨ ਊਰਜਾ, ਬੈਟਰੀ ਸਟੋਰੇਜ ਅਤੇ ਸਮਾਰਟ ਗ੍ਰਿਡ ਬਾਰੇ ਵਿਚਾਰ ਕਰੀਏ ਤਾਂ ਇਹ ਵਾਤਾਵਰਨ ਸੁਰੱਖਿਆ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ। ਸੂਰਜੀ ਪੈਨਲ ਸੂਰਜ ਦੀ ਰੌਸ਼ਨੀ ਨੂੰ ਬਿਜਲੀ ਵਿੱਚ ਬਦਲਦੇ ਹਨ। ਇਸ ਦੀ ਵਰਤੋਂ ਘਰਾਂ, ਸਕੂਲਾਂ, ਹਸਪਤਾਲਾਂ ਅਤੇ ਉਦਯੋਗਾਂ ਵਿੱਚ ਕੀਤੀ ਜਾ ਰਹੀ ਹੈ। ਭਾਰਤ ਵਿੱਚ ਰਾਜਸਥਾਨ ਅਤੇ ਗੁਜਰਾਤ ਦੇ ਰੇਗਿਸਤਾਨੀ ਖੇਤਰਾਂ ਵਿੱਚ ਵੱਡੇ ਸੋਲਰ ਪਾਰਕ ਬਣਾਏ ਜਾ ਰਹੇ ਹਨ। ਨਵੀਂ ਟੈਕਨੋਲੋਜੀ ਜਿਵੇਂ ਬਾਇਓਫੇਸ਼ਲ ਸੋਲਰ ਪੈਨਲ ਜੋ ਦੋਹਾਂ ਪਾਸਿਆਂ ਤੋਂ ਰੌਸ਼ਨੀ ਲੈਂਦੇ ਹਨ, ਕਾਰਜਗਾਰੀ ਵਧਾਉਂਦੇ ਹਨ। ਹਵਾ ਊਰਜਾ ਬਾਰੇ ਗੱਲ ਕਰੀਏ ਤਾਂ ਹਵਾ ਚੱਕੀਆਂ ਹਵਾ ਦੀ ਗਤੀ ਨਾਲ ਬਿਜਲੀ ਬਣਾਉਂਦੀਆਂ ਹਨ।

ਤਟੀ ਖੇਤਰਾਂ ਵਿੱਚ ਤਾਮਿਲਨਾਡੂ ਅਤੇ ਗੁਜਰਾਤ ਵਿੱਚ ਹਵਾ ਊਰਜਾ ਦੇ ਪਾਰਕ ਬਣਾਏ ਜਾ ਰਹੇ ਹਨ। ਨਵੀਂ ਡਿਜ਼ਾਈਨ ਵਾਲੀਆਂ ਚੱਕੀਆਂ ਉੱਚੇ ਟਾਵਰਾਂ 'ਤੇ ਲਗਾਈਆਂ ਜਾਂਦੀਆਂ ਹਨ, ਜਿਸ ਨਾਲ ਵੱਧ ਬਿਜਲੀ ਪੈਦਾ ਹੁੰਦੀ ਹੈ ਅਤੇ ਇਹ ਊਰਜਾ ਦਾ ਸਾਫ ਅਤੇ ਅਖੁੱਟ ਸਰੋਤ ਹੈ। ਦਰਿਆਵਾਂ 'ਤੇ ਬੰਧ ਬਣਾ ਕੇ ਪਾਣੀ ਦੀ ਤਾਕਤ ਨਾਲ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਅੱਜ ਕੱਲ੍ਹ ਛੋਟੇ ਛੋਟੇ ਜਲ ਬਿਜਲੀ ਪ੍ਰੋਜੈਕਟਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਹਾਈਡਰੋਜਨ ਊਰਜਾ ਨੂੰ ਭਵਿੱਖ ਦੀ ਊਰਜਾ ਕਿਹਾ ਜਾ ਰਿਹਾ ਹੈ। ਗ੍ਰੀਨ ਹਾਈਡਰੋਜਨ ਮਿਸ਼ਨ ਭਾਰਤ ਵਿੱਚ ਸ਼ੁਰੂ ਹੋ ਚੁੱਕੀ ਹੈ। ਭਾਰਤ ਵਿੱਚ ਹਾਈਡਰੋਜਨ ਵੈਲੀ ਬਣ ਰਹੇ ਹਨ, ਜਿੱਥੇ ਹਾਈਡਰੋਜਨ ਦਾ ਉਤਪਾਦਨ, ਸਟੋਰੇਜ ਅਤੇ ਵਰਤੋਂ ਇੱਕੋ ਥਾਂ 'ਤੇ ਕੀਤੀ ਜਾਵੇਗੀ। ਫਿਊਲ ਸੈੱਲ ਕਾਰਾਂ ਅਤੇ ਬੱਸਾਂ ਭਵਿੱਖ ਦੀ ਆਵਾਜਾਈ ਦੇ ਸਾਧਨ ਹਨ, ਜੋ ਸਿਰਫ ਪਾਣੀ ਦੀ ਭਾਫ਼ ਛੱਡਦੀਆਂ ਹਨ। ਬੈਟਰੀ ਊਰਜਾ ਵਿੱਚ ਲੀਥੀਅਮ ਆਇਨ ਬੈਟਰੀਆਂ ਸਭ ਤੋਂ ਆਮ ਸਨ, ਪਰ ਹੁਣ ਟੈਕਨੋਲੋਜੀ ਦੇ ਵਿਕਸਿਤ ਹੋਣ ਨਾਲ ਸੋਡੀਅਮ ਆਇਨ ਅਤੇ ਫਲੋ ਬੈਟਰੀਆਂ ਵੀ ਬਾਜ਼ਾਰ ਵਿੱਚ ਆ ਰਹੀਆਂ ਹਨ। ਰੀਨਿਊਬਲ ਐਨਰਜੀ ਕਈ ਵਾਰ ਸੂਰਜ ਅਤੇ ਹਵਾ 'ਤੇ ਨਿਰਭਰ ਹੁੰਦੀ ਹੈ। ਜਦੋਂ ਸੂਰਜ ਨਹੀਂ ਚਮਕਦਾ, ਹਵਾ ਨਹੀਂ ਵਗਦੀ, ਤਾਂ ਬਿਜਲੀ ਦੀ ਘਾਟ ਹੋ ਸਕਦੀ ਹੈ। ਉਦੋਂ ਬੈਟਰੀ ਸਟੋਰੇਜ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਂਦੀਆਂ ਹਨ। ਸਮਾਰਟ ਗ੍ਰਿਡ ਬਣਾਏ ਜਾ ਰਹੇ ਹਨ। ਸਮਾਰਟ ਮੀਟਰ ਨਾਲ ਘਰਾਂ ਦੀ ਬਿਜਲੀ ਦੀ ਵਰਤੋਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਡਿਮਾਂਡ ਰਿਸਪੋਂਸ ਪ੍ਰਾਈਸਿੰਗ ਨਾਲ ਲੋਕਾਂ ਨੂੰ ਸਸਤੀ ਬਿਜਲੀ ਮਿਲਦੀ ਹੈ। ਭਾਰਤ ਨੇ 2030 ਤੱਕ 500 ਗੀਗਾਵਾਟ ਨਵੀਨੀਕਰਨ ਯੋਗ ਊਰਜਾ ਦਾ ਟੀਚਾ ਰੱਖਿਆ ਹੈ। ਭਾਰਤ ਦੀ ਅਗਵਾਈ ਵਿੱਚ ਬਣੀ ਸੰਸਥਾ ਇੰਟਰਨੈਸ਼ਨਲ ਸੋਲਰ ਅਲਾਇੰਸ ਸੂਰਜੀ ਊਰਜਾ ਨੂੰ ਵਿਸ਼ਵ ਪੱਧਰ 'ਤੇ ਪ੍ਰਚਾਰ ਕਰ ਰਹੀ ਹੈ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਸਿਰਫ ਵਾਤਾਵਰਨ ਦੀ ਰੱਖਿਆ ਨਹੀਂ ਕਰਦੀ, ਸਗੋਂ ਸਵੈ ਨਿਰਭਰਤਾ ਵੀ ਦਿੰਦੀ ਹੈ। ਇਹ ਸਾਨੂੰ ਕੋਇਲੇ ਅਤੇ ਤੇਲ 'ਤੇ ਨਿਰਭਰਤਾ ਘਟਾਉਣ ਵਿੱਚ ਮਦਦ ਕਰਦੀ ਹੈ। ਖੇਤੀਬਾੜੀ ਵਿੱਚ ਟੈਕਨੋਲੋਜੀ ਦੀ ਭੂਮਿਕਾ ਬਾਰੇ ਗੱਲ ਕਰੀਏ ਤਾਂ ਖੇਤੀਬਾੜੀ ਨੂੰ ਟਿਕਾਊ ਅਤੇ ਵਾਤਾਵਰਨ ਫਰੈਂਡਲੀ ਬਣਾਉਣ ਵਿੱਚ ਬਹੁਤ ਸਹਾਇਕ ਹੈ। ਅੱਜ ਕੱਲ੍ਹ ਡਰੋਨ ਦੀ ਵਰਤੋਂ ਨਾਲ ਖੇਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਹ ਡਰੋਨ ਫਸਲਾਂ ਦੀ ਤਸਵੀਰ ਖਿੱਚ ਕੇ ਦੱਸਦੇ ਹਨ ਕਿ ਕਿਹੜੇ ਖੇਤਰ ਵਿੱਚ ਪਾਣੀ ਜਾਂ ਖਾਦ ਦੀ ਘਾਟ ਹੈ। ਮਿੱਟੀ ਵਿੱਚ ਲੱਗੇ ਸੈਂਸਰ ਨਮੀ ਅਤੇ ਪੌਸ਼ਟਿਕ ਤੱਤਾਂ ਦੀ ਜਾਣਕਾਰੀ ਦਿੰਦੇ ਹਨ ਅਤੇ ਇਸ ਨਾਲ ਪਾਣੀ, ਖਾਦ ਅਤੇ ਕੀਟਨਾਸ਼ਕਾਂ ਦੀ ਬੱਚਤ ਹੁੰਦੀ ਹੈ। ਡ੍ਰਿਪ ਸਿੰਚਾਈ ਨਾਲ ਪਾਣੀ ਸਿੱਧਾ ਫਸਲਾਂ ਦੀ ਜੜ੍ਹਾਂ ਤੱਕ ਪਹੁੰਚਦਾ ਹੈ। ਮਾਈਕਰੋ ਸਪ੍ਰਿੰਕਲਰ ਛੋਟੇ ਛੋਟੇ ਛਿੜਕਾਅ ਨਾਲ ਪਾਣੀ ਦੀ ਬੱਚਤ ਕਰਦੇ ਹਨ। ਇਸ ਨਾਲ ਲਗਭਗ 30 ਤੋਂ 50% ਤੱਕ ਪਾਣੀ ਦੀ ਬੱਚਤ ਹੁੰਦੀ ਹੈ। ਟੈਕਨੋਲੋਜੀ ਦੇ ਸਹਿਯੋਗ ਨਾਲ ਮਿੱਟੀ ਦੇ ਪੋਸ਼ਕ ਤੱਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਿੱਟੀ ਦੀ ਗੁਣਵੱਤਾ ਅਤੇ ਨਕਸ਼ੇ ਬਣਾ ਕੇ ਖੇਤੀ ਨੂੰ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਬਾਇਓਫਰਟੀਲਾਈਜ਼ਰ ਅਤੇ ਕੰਪੋਜ਼ਿਟ ਨਾਲ ਮਿੱਟੀ ਦੀ ਸਿਹਤ ਸੁਧਾਰ ਵੀ ਹੋ ਰਿਹਾ ਹੈ। ਆਰਟੀਫਿਸ਼ਲ ਇੰਟੈਲੀਜੈਂਸ ਨਾਲ ਫਸਲਾਂ ਦੀਆਂ ਤਸਵੀਰਾਂ ਖਿੱਚ ਕੇ ਰੋਗਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਕੁਦਰਤੀ ਤਰੀਕਿਆਂ ਨਾਲ ਕੀਟਾਂ 'ਤੇ ਕੰਟਰੋਲ ਕੀਤਾ ਜਾ ਰਿਹਾ ਹੈ। ਕਚਰੇ ਤੋਂ ਊਰਜਾ ਪੈਦਾ ਕੀਤੀ ਜਾ ਰਹੀ ਹੈ। ਕਚਰੇ ਨੂੰ ਫਿਊਲ ਵਿੱਚ ਬਦਲਣਾ, ਕਚਰੇ ਤੋਂ ਗੈਸ ਪੈਦਾ ਕਰਨਾ ਆਦਿ ਨਾਲ ਮੀਥੇਨ ਗੈਸ ਦੇ ਰਿਸਾਵ ਨੂੰ ਰੋਕਣ ਲਈ ਅਤੇ ਸਾਫ਼ ਊਰਜਾ ਬਣਾਉਣ ਵਿੱਚ ਬਹੁਤ ਸਹਾਇਤਾ ਮਿਲ ਰਹੀ ਹੈ। ਇਹ ਸਾਨੂੰ ਪਾਣੀ ਦੀ ਬੱਚਤ, ਮਿੱਟੀ ਦੀ ਸਿਹਤ ਅਤੇ ਊਰਜਾ ਦੇਣ ਵਿੱਚ ਬਹੁਤ ਮਦਦ ਕਰ ਰਹੀ ਹੈ। ਉਦਯੋਗ ਅਤੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਹ ਦੋਵੇਂ ਖੇਤਰ ਵਾਤਾਵਰਨ ਦੇ ਸਭ ਤੋਂ ਵੱਧ ਪ੍ਰਭਾਵ ਪਾਉਂਦੇ ਹਨ। ਫੈਕਟਰੀਆਂ ਤੋਂ ਨਿਕਲਣ ਵਾਲਾ ਧੂੰਆਂ, ਗੰਦਾ ਪਾਣੀ, ਪਲਾਸਟਿਕ ਕਚਰਾ ਅਤੇ ਸ਼ਹਿਰਾਂ ਦੀ ਬੇਹਿਸਾਬ ਆਵਾਜਾਈ, ਇਹ ਸਭ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਟੈਕਨੋਲੋਜੀ ਇਹਨਾਂ ਸਮੱਸਿਆਵਾਂ ਨੂੰ ਘਟਾਉਣ ਅਤੇ ਸ਼ਹਿਰਾਂ ਨੂੰ ਹਰਾ ਭਰਾ ਅਤੇ ਟਿਕਾਊ ਬਣਾਉਣ ਵਿੱਚ ਸਹਾਇਕ ਹੈ। ਟੈਕਨੋਲੋਜੀ ਵਿੱਚ ਵਾਧੇ ਕਾਰਨ ਹੁਣ ਨਵੇਂ ਉਪਕਰਨਾਂ ਦੀ ਵਰਤੋਂ ਕਰਕੇ ਹਵਾ ਪ੍ਰਦੂਸ਼ਣ 'ਤੇ ਕਾਬੂ ਪਾਇਆ ਜਾ ਰਿਹਾ ਹੈ। ਫੈਕਟਰੀਆਂ ਵਿੱਚ ਫਿਲਟਰ, ਸਕ੍ਰੱਬਰ ਅਤੇ ਇਲੈਕਟ੍ਰੋਸਟੈਟਿਕ ਪ੍ਰੈਸੀਪੀਟੇਟਰ ਲਗਾਏ ਜਾ ਰਹੇ ਹਨ, ਜੋ ਧੂੰਏ ਵਿੱਚ ਧੂੜ ਅਤੇ ਜ਼ਹਿਰੀਲੇ ਕਣਾਂ ਨੂੰ ਹਟਾਉਂਦੇ ਹਨ। CEMS ਭਾਵ ਕੰਟੀਨਿਊਸ ਅਮਿਸ਼ਨਿੰਗ ਮੋਨੀਟਰਿੰਗ ਸਿਸਟਮ ਨਾਲ ਹਵਾ ਦੀ ਗੁਣਵੱਤਾ ਦੀ ਲਗਾਤਾਰ ਜਾਂਚ ਹੁੰਦੀ ਹੈ ਅਤੇ ਉਸਨੂੰ ਸਾਫ਼ ਰੱਖਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ, ਜਿਸ ਨਾਲ ਲੋਕਾਂ ਦੀ ਸਿਹਤ ਬਚਦੀ ਹੈ। ਗੰਦੇ ਪਾਣੀ ਦੀ ਸਫਾਈ ਲਈ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ। ਨਵੀਂ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਐਡਵਾਂਸ ਆਕਸੀਡੇਸ਼ਨ, ਓਜ਼ਨ ਅਤੇ ਅਲਟਰਾਵਾਇਲਟ ਤਰੰਗਾਂ ਨਾਲ ਪਾਣੀ ਦੀ ਸਫਾਈ ਕੀਤੀ ਜਾ ਰਹੀ ਹੈ। MBR ਭਾਵ ਮੈਂਬਰੇਨ ਬਾਇਓਰਿਐਕਟਰ ਅਤੇ ਮੂਵਿੰਗ ਬੈੱਡ ਬਾਇਓਫਿਲਮ ਰਿਐਕਟਰ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ। ਸੋ ਇਹਨਾਂ ਨਵੀਆਂ ਤਕਨੀਕਾਂ ਦੁਆਰਾ ਸਾਫ਼ ਕੀਤਾ ਪਾਣੀ ਦੁਬਾਰਾ ਵਰਤਿਆ ਜਾ ਰਿਹਾ ਹੈ, ਜਿਸ ਨਾਲ ਅਸੀਂ ਆਪਣੇ ਦਰਿਆ ਅਤੇ ਝੀਲਾਂ ਨੂੰ ਬਚਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਾਂ।

0: ਟੈਕਨੋਲੋਜੀ ਦੇ ਵਿਕਾਸ ਨਾਲ ਹੁਣ ਇਮਾਰਤਾਂ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਬਿਜਲੀ ਦੀ ਖਪਤ ਘੱਟ ਤੋਂ ਘੱਟ ਹੋਵੇ। ਸਮਾਰਟ ਲਾਈਟਿੰਗ, ਹੀਟਿੰਗ, ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨਿੰਗ ਦੀ ਵਰਤੋਂ ਕੀਤੀ ਜਾ ਰਹੀ ਹੈ। ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਉਸ ਨੂੰ ਸਿੰਚਾਈ ਲਈ ਵਰਤਣਾ, ਗ੍ਰੇ ਵਾਟਰ ਰੀਯੂਜ ਭਾਵ ਘਰਾਂ ਤੋਂ ਨਿਕਲੇ ਪਾਣੀ ਨੂੰ ਸਾਫ਼ ਕਰਕੇ ਦੁਬਾਰਾ ਵਰਤਣਾ ਆਦਿ। ਉਦਾਹਰਣ ਵਜੋਂ ITC ਗ੍ਰੀਨ ਸੈਂਟਰ ਗੁੜਗਾਂਵ ਭਾਰਤ ਦੀ ਅਜਿਹੀ ਪਹਿਲੀ ਇਮਾਰਤ ਹੈ। ਆਵਾਜਾਈ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਬੈਟਰੀ ਵਾਹਨ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕਾਰਾਂ, ਬੱਸਾਂ ਅਤੇ ਦੋ ਪਹੀਆ ਬੈਟਰੀ ਨਾਲ ਚੱਲਣ ਵਾਲੇ ਵਾਹਨ ਪ੍ਰਦੂਸ਼ਣ ਦੀ ਰੋਕਥਾਮ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿਸ ਨਾਲ ਫਿਊਲ ਦੀ ਬੱਚਤ ਵੀ ਹੁੰਦੀ ਹੈ ਅਤੇ ਹਵਾ ਅਤੇ ਆਵਾਜ਼ ਦਾ ਪ੍ਰਦੂਸ਼ਣ ਵੀ ਬਹੁਤ ਘੱਟ ਰਿਹਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਉਦਯੋਗ ਅਤੇ ਸ਼ਹਿਰਾਂ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਹਵਾ ਅਤੇ ਪਾਣੀ ਨੂੰ ਸਾਫ਼ ਰੱਖਣ ਲਈ ਸਾਡੀ ਸਹਾਇਤਾ ਕਰ ਰਹੀ ਹੈ, ਇਮਾਰਤਾਂ ਨੂੰ ਐਨਰਜੀ ਐਫੀਸ਼ੈਂਟ ਬਣਾਉਂਦੀ ਹੈ, ਆਵਾਜਾਈ ਨੂੰ ਹਰੇ ਘਰੇ ਬਣਾਉਂਦੀ ਹੈ ਅਤੇ ਕਚਰੇ ਨੂੰ ਘਟਾਉਂਦੀ ਹੈ। ਜੇ ਅਸੀਂ ਇਸ ਟੈਕਨੋਲੋਜੀ ਨੂੰ ਵਿਆਪਕ ਤੌਰ 'ਤੇ ਵਰਤਾਂਗੇ ਤਾਂ ਸਾਡੇ ਸ਼ਹਿਰ ਸਾਫ਼, ਸੁਰੱਖਿਅਤ ਅਤੇ ਟਿਕਾਊ ਬਣ ਸਕਦੇ ਹਨ। ਜੇਕਰ ਡਾਟਾ, ਨੀਤੀ ਅਤੇ ਭਵਿੱਖ ਬਾਰੇ ਗੱਲ ਕਰੀਏ ਤਾਂ ਵਾਤਾਵਰਨ ਸੁਰੱਖਿਆ ਲਈ ਸਿਰਫ ਟੈਕਨੋਲੋਜੀ ਨਾਲ ਹੀ ਨਹੀਂ ਸਗੋਂ ਡਾਟਾ, ਨੀਤੀਆਂ ਅਤੇ ਭਵਿੱਖੀ ਯੋਜਨਾਵਾਂ ਨਾਲ ਵੀ ਜੁੜੀ ਹੋਈ ਹੈ। ਜੇਕਰ ਸਾਡੇ ਕੋਲ ਸਹੀ ਡਾਟਾ ਹੋਵੇ ਤਾਂ ਅਸੀਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਜੇਕਰ ਸਹੀ ਨੀਤੀਆਂ ਬਣਨ ਤਾਂ ਟੈਕਨੋਲੋਜੀ ਨੂੰ ਵਿਆਪਕ ਤੌਰ 'ਤੇ ਲਾਗੂ ਕੀਤਾ ਜਾ ਸਕਦਾ ਹੈ, ਅਤੇ ਜੇ ਭਵਿੱਖ ਵਿੱਚ ਸਹੀ ਯੋਜਨਾਵਾਂ ਹੋਣ ਤਾਂ ਅਸੀਂ ਧਰਤੀ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਸੈਟੇਲਾਈਟ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਅਸੀਂ ਜੰਗਲਾਂ ਦੀ ਕਟਾਈ, ਦਰਿਆਵਾਂ ਦੀ ਸਥਿਤੀ ਅਤੇ ਹਵਾ ਦੀ ਗੁਣਵੱਤਾ ਆਦਿ ਸਭ ਦੀ ਨਿਗਰਾਨੀ ਕਰ ਰਹੇ ਹਾਂ। ਜੋਗ੍ਰਾਫੀਕਲ ਇਨਫੋਰਮੇਸ਼ਨ ਸਿਸਟਮ ਦੀ ਵਰਤੋਂ ਕਰਦਿਆਂ ਨਕਸ਼ਿਆਂ ਰਾਹੀਂ ਵਾਤਾਵਰਣੀ ਜਾਣਕਾਰੀ ਇਕੱਠਾ ਕਰਨਾ, ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਨਾਲ ਡਾਟਾ ਦਾ ਵਿਸ਼ਲੇਸ਼ਣ ਕਰਕੇ ਪ੍ਰਦੂਸ਼ਣ ਦੀ ਪੇਸ਼ਗੋਈ ਕੀਤੀ ਜਾ ਰਹੀ ਹੈ। ਭਾਰਤ ਦੀਆਂ ਭਵਿੱਖੀ ਟੈਕਨੋਲੋਜੀ ਵਿੱਚ ਲੰਬੇ ਸਮੇਂ ਲਈ ਬਿਜਲੀ ਸੰਭਾਲਣ ਲਈ ਫਲੋ ਬੈਟਰੀਆਂ, ਹਾਈਡਰੋਜਨ ਸਟੋਰੇਜ ਯੂਨਿਟ, ਉਦਯੋਗਿਕ ਡੀਕਾਰਬੋਨਾਈਜੇਸ਼ਨ, ਸੋਲਰ ਮਾਈਕਰੋਗ੍ਰਿਡ, ਬਾਇਓਗੈਸ ਪਲਾਂਟ ਆਦਿ ਹਨ। ਸੋ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਟੈਕਨੋਲੋਜੀ ਸਾਨੂੰ ਸਾਫ਼ ਊਰਜਾ, ਸੁਰੱਖਿਅਤ ਪਾਣੀ, ਘੱਟ ਕਚਰਾ ਅਤੇ ਸਿਹਤਮੰਦ ਜੀਵਨ ਦੇ ਸਕਦੀ ਹੈ, ਪਰ ਇਹ ਸੰਭਵ ਤਦ ਹੀ ਹੈ ਜਦੋਂ ਡਾਟਾ, ਨੀਤੀਆਂ ਅਤੇ ਲੋਕਾਂ ਦੀ ਜਾਗਰੂਕਤਾ ਇਕੱਠੇ ਕੰਮ ਕਰਨ। ਭਵਿੱਖ ਵਿੱਚ ਹਰ ਸ਼ਹਿਰ ਅਤੇ ਪਿੰਡ ਨੂੰ ਸਮਾਰਟ ਅਤੇ ਹਰਾ ਭਰਿਆ ਬਣਾਉਣਾ ਹੀ ਸਾਡਾ ਟੀਚਾ ਹੋਣਾ ਚਾਹੀਦਾ ਹੈ। ਇਸ ਤੋਂ ਅਸੀਂ ਇਹ ਨਤੀਜੇ 'ਤੇ ਪਹੁੰਚਦੇ ਹਾਂ ਕਿ ਡਾਟਾ ਸਾਨੂੰ ਸੱਚਾਈ ਦਿਖਾਉਂਦਾ ਹੈ, ਨੀਤੀਆਂ ਸਾਨੂੰ ਦਿਸ਼ਾ ਦਿੰਦੀਆਂ ਹਨ ਅਤੇ ਭਵਿੱਖੀ ਟੈਕਨੋਲੋਜੀ ਸਾਨੂੰ ਹੱਲ ਦਿੰਦੀ ਹੈ। ਇਹ ਤਿੰਨੋਂ ਮਿਲ ਕੇ ਵਾਤਾਵਰਨ ਸੁਰੱਖਿਆ ਨੂੰ ਸੰਭਵ ਬਣਾਉਂਦੇ ਹਨ। ਸੋ ਅੰਤ ਵਿੱਚ ਕੀ ਟੈਕਨੋਲੋਜੀ ਸਿਰਫ ਸਰਕਾਰ ਜਾਂ ਵੱਡੀਆਂ ਕੰਪਨੀਆਂ ਲਈ ਨਹੀਂ, ਸਗੋਂ ਹਰ ਵਿਅਕਤੀ ਲਈ ਹੈ। ਜੇ ਹਰ ਕੋਈ ਆਪਣੇ ਪੱਧਰ 'ਤੇ ਇੱਕ ਛੋਟਾ ਕਦਮ ਚੁੱਕਿਆ ਤਾਂ ਵੱਡਾ ਬਦਲਾਅ ਆ ਸਕਦਾ ਹੈ। ਟੈਕਨੋਲੋਜੀ ਨੂੰ ਸਿਰਫ ਵਰਤਣਾ ਨਹੀਂ, ਸਗੋਂ ਜ਼ਿੰਮੇਵਾਰੀ ਨਾਲ ਵਿਕਸਿਤ ਕਰਨਾ ਹੈ।
1: ਵਾਤਾਵਰਨ ਸੁਰੱਖਿਆ ਵਿੱਚ ਟੈਕਨੋਲੋਜੀ ਦੀ ਭੂਮਿਕਾ। ਹੁਣੇ ਤੁਸੀਂ ਸੁਨੀਲ ਬੰਗੜ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਸੁਣਦੇ ਹਾਂ ਕੁਝ ਲੋਕ ਗੀਤ। ਲੋ ਸੁਣੋ, ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਵਿੱਚ ਇਹ ਗੀਤ। ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ, ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਕਿ ਪੱਬਾਂ ਭਾਰ ਨੱਚਦੀ ਫਿਰਾਂ। ਲੋ ਇਸ ਲੋਕ ਗੀਤ ਦਾ ਆਨੰਦ ਮਾਣੋ।

ਕਰਦੇ ਟੁਕੜੇ ਮੰਗਣੇ ਮਾਈਏ ਪੈਣੀ ਕਹਿਣਾ ਭਾਵੇਂ ਲੱਖਾਂ ਹੀ ਨੇ ਕਰੀਏ ਤੇ ਜੋ ਬਣਿਆ ਸੋ ਟਹਿਣਾ ਉਹ ਵਾਟ ਕਦੀਰੇ।

ਹੋਵੇ। ਇਹ ਜਵਾਨੀ ਚਾਰ ਦਿਹਾੜੇ ਖੁਸ਼ੀਆਂ ਨਾਲ ਹੰਡਾਈਏ। ਕੀ ਪਰਮਾਸ਼ਾ ਜਿੰਦੜੀ ਦਾ ਭਵੇਂ ਕੱਲ ਨਹੀਂ ਮਰ ਜਾਈਏ। ਕੀ ਪਰਮਾਸ਼ਾ ਜਿੰਦੜੀ ਦਾ ਭਵੇਂ ਕੱਲ ਨਹੀਂ ਮਰ ਜਾਈਏ। ਉਹ ਛੱਡ ਬਾਵਿਆਂ

ਗੀਤ ਪੇਸ਼ ਕਰ ਰਹੇ ਸਨ ਗੁਰਮੀਤ ਬਾਵਾ ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਪੰਜਾਬ ਦਾ ਮਸ਼ਹੂਰ ਲੋਕ ਗੀਤ ਸੱਸੀ ਪੁੰਨੂ ਗਾਇਕਾ ਨੇ ਡੋਲੀ ਗੁਲੇਰੀਆ।

0: ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਵਪਾਰ ਅਤੇ ਸਨਅਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਕਈ ਮਹੱਤਵਪੂਰਨ ਸੁਧਾਰ ਕੀਤੇ ਨੇ। ਇਨ੍ਹਾਂ ਸੁਧਾਰਾਂ ਨਾਲ ਨਿਵੇਸ਼ਕਾਂ ਦਾ ਭਰੋਸਾ ਵਧਿਆ ਅਤੇ ਭਾਰਤ ਦੁਨੀਆ ਵਿੱਚ ਇੱਕ ਮੁਕਾਬਲੇਬਾਜ਼ ਵਪਾਰਕ ਕੇਂਦਰ ਵਜੋਂ ਮਜ਼ਬੂਤ ਹੋਇਆ। 2016 ਵਿੱਚ ਸ਼ੁਰੂ ਕੀਤੀ ਗਈ ਸਟਾਰਟਅਪ ਇੰਡੀਆ ਸਕੀਮ ਕਾਢਾਂ, ਉਦਮਤਾ ਅਤੇ ਨਿਵੇਸ਼ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ। ਸਰਕਾਰ ਦੇ ਉਪਰਾਲਿਆਂ ਸਦਕਾ ਦੇਸ਼ ਵਿੱਚ ਸਟਾਰਟਅਪਸ ਦੀ ਗਿਣਤੀ 2016 ਵਿੱਚ ਕਰੀਬ 500 ਤੋਂ ਵੱਧ ਕੇ ਇਸ ਸਾਲ ਮਾਰਚ ਤੱਕ 2,23,000 ਤੋਂ ਵੱਧ ਹੋ ਗਈ ਹੈ। ਇਸ ਦੇ ਨਾਲ ਹੀ ਜੂਨ 2021 ਚ ਆਮਦਨ ਕਰ ਵਿਭਾਗ ਨੇ ਨਵਾਂ ਈ ਫਾਈਲਿੰਗ ਪੋਰਟਲ ਸ਼ੁਰੂ ਕੀਤਾ ਤਾਂ ਜੋ ਟੈਕਸ ਦਾਤਾਵਾਂ ਨੂੰ ਵਧੇਰੇ ਸਹੂਲਤ ਅਤੇ ਬਿਹਤਰ ਆਨਲਾਈਨ ਸੇਵਾਵਾਂ ਮਿਲ ਸਕਣ। ਇਸ ਤੋਂ ਇਲਾਵਾ 2017 ਵਿੱਚ GST ਲਾਗੂ ਕੀਤਾ ਗਿਆ, ਜਿਸ ਨਾਲ ਵੱਖ ਵੱਖ ਟੈਕਸ ਪ੍ਰਣਾਲੀਆਂ ਦੀ ਥਾਂ ਇੱਕ ਸਾਧਾਰਨ ਟੈਕਸ ਪ੍ਰਣਾਲੀ ਲਾਗੂ ਕੀਤੀ ਗਈ, ਜਿਸ ਨਾਲ ਕਾਰੋਬਾਰ ਕਰਨਾ ਆਸਾਨ ਹੋ ਗਿਆ। ਇਸ ਤੋਂ ਇਲਾਵਾ ਸਰਕਾਰੀ ਖਰੀਦ ਪ੍ਰਕਿਰਿਆ ਨੂੰ ਡਿਜੀਟਲ, ਸਰਲ ਅਤੇ ਸਾਰਿਆਂ ਲਈ ਪਹੁੰਚਯੋਗ ਬਣਾਉਣ ਲਈ 2016 ਵਿੱਚ ਸਰਕਾਰੀ ਈ ਮਾਰਕੀਟ ਪਲੇਸ ਜੈਮ ਦੀ ਸ਼ੁਰੂਆਤ ਕੀਤੀ ਗਈ। ਜੈਮ ਤੇ ਹੁਣ ਕੁੱਲ ਕਾਰੋਬਾਰ 18 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ। ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ MSMEs ਦੀ ਰਜਿਸਟ੍ਰੇਸ਼ਨ ਨੂੰ ਸਰਲ ਬਣਾਉਣ ਲਈ ਕੇਂਦਰ ਸਰਕਾਰ ਨੇ ਉਦਯਮ ਰਜਿਸਟ੍ਰੇਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ। ਇਸ ਪੋਰਟਲ ਤੇ October 2020 ਵਿੱਚ ਰਜਿਸਟ੍ਰੇਸ਼ਨਾਂ ਦੀ ਗਿਣਤੀ 10,000 ਸੀ, ਜੋ ਹੁਣ ਵੱਧ ਕੇ 8,31,000 ਤੋਂ ਵੱਧ ਹੋ ਗਈ ਹੈ। ਭਾਰਤ ਵਿੱਚ ਕਾਰੋਬਾਰ ਲਈ ਬਿਹਤਰ ਮਾਹੌਲ, ਮਜ਼ਬੂਤ ਡਿਜੀਟਲ ਵਿਵਸਥਾ ਅਤੇ ਪਾਰਦਰਸ਼ੀ ਸ਼ਾਸਨ ਨਾਲ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹ ਮਿਲ ਰਿਹਾ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
1: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਗੁਜਰਾਤ ਦੇ ਦਮਨ ਦਾ ਦੌਰਾ ਕਰਨਗੇ। ਉਹ ਗੁਜਰਾਤ ਦੇ ਸੂਰਤ ਵਿਚ ਸੜਕ, ਬਿਜਲੀ ਤੇ ਉਦਯੋਗਿਕ ਖੇਤਰਾਂ ਚ 18,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਗੁਜਰਾਤ ਸਰਕਾਰ ਦੀਆਂ ਕਈ ਮੁੱਖ ਪਹਿਲਕਦਮੀਆਂ ਦਾ ਉਦਘਾਟਨ ਵੀ ਕਰਨਗੇ। ਕੱਲ੍ਹ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਮਨ ਦਾ ਦੌਰਾ ਕਰਨਗੇ ਤੇ ਕਰੀਬ 2,970 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਸਿਹਤ ਸੰਭਾਲ, ਸਿਵਲ ਹਵਾਬਾਜ਼ੀ, ਸੈਰ ਸਪਾਟਾ, ਬੁਨਿਆਦੀ ਢਾਂਚਾ, ਸੰਪਰਕ ਤੇ ਜਨਤਕ ਭਲਾਈ ਸਮੇਤ ਵੱਖ ਵੱਖ ਖੇਤਰਾਂ ਨੂੰ ਦਰਸਾਉਂਦੇ ਨੇ। ਮਹਾਰਾਸ਼ਟਰ ਵਿਚ ਬੀਜੇਪੀ, ਸ਼ਿਵ ਸੈਨਾ ਤੇ ਕਾਂਗਰਸ ਦੇ ਮਹਾਂਯੁਤੀ ਗਠਜੋੜ ਨੇ 18 ਜੂਨ ਨੂੰ ਹੋਣ ਵਾਲੀਆਂ ਵਿਧਾਨ ਪਰਿਸ਼ਦ ਚੋਣਾਂ ਵਾਸਤੇ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤੈ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਰਵਿੰਦਰ ਚੌਹਾਨ ਨੇ ਕੱਲ੍ਹ ਮੁੰਬਈ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ। ਸ੍ਰੀ ਚੌਹਾਨ ਨੇ ਕਿਹਾ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਸੁਨੇਤਰਾ ਪਵਾਰ ਦਰਮਿਆਨ ਵਿਚਾਰ ਵਟਾਂਦਰੇ ਤੋਂ ਬਾਅਦ ਸੀਟ ਵੰਡ ਪ੍ਰਬੰਧਨ ਨੂੰ ਅੰਤਮ ਰੂਪ ਦਿੱਤਾ ਗਿਆ। ਬਿਹਾਰ ਵਿਚ ਮੁਜ਼ੱਫਰਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋਏ ਨੇ। ਇਹ ਘਟਨਾ ਬੀਤੀ ਰਾਤ ਬ੍ਰਹਮਪੁਰਾ ਥਾਣਾ ਇਲਾਕੇ ਚ ਵਾਪਰੀ। ਕਈ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਇਲਾਜ ਲਈ ਦੂਜੇ ਹਸਪਤਾਲਾਂ ਚ ਦਾਖਲ ਕਰਵਾਇਆ ਗਿਐ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦਸਿਆ ਜਾ ਰਿਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਮਾਲਵਿਆ ਨਗਰ ਅੱਗ ਲੱਗਣ ਦੀ ਘਟਨਾ 'ਚ ਜ਼ਖਮੀਆਂ ਨੂੰ ਮਿਲਣ ਲਈ ਸਾਕੇਤ ਦੇ ਮੈਕਸ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਜ਼ਖਮੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਡਾਕਟਰਾਂ ਨਾਲ ਚੱਲ ਰਹੇ ਇਲਾਜ ਦਾ ਜਾਇਜ਼ਾ ਵੀ ਲਿਆ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਸਰਕਾਰੀ ਮਦਦ ਦਾ ਐਲਾਨ ਕੀਤਾ ਗਿਆ। ਗੰਭੀਰ ਜ਼ਖਮੀਆਂ ਨੂੰ 5-5 ਲੱਖ ਰੁਪਏ ਮਿਲਣਗੇ। ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਜ਼ਖਮੀਆਂ ਦੇ ਡਾਕਟਰੀ ਖਰਚੇ ਹਸਪਤਾਲ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੀਤੇ ਜਾਣਗੇ। ਪਹਿਲੀ ਵਿਸ਼ਵ ਯੋਗਾਸਨ ਖੇਡ ਚੈਂਪੀਅਨਸ਼ਿਪ ਅੱਜ ਸ਼ਾਮੀ ਗੁਜਰਾਤ ਦੇ ਅਹਿਮਦਾਬਾਦ ਚ ਸ਼ੁਰੂ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਚ ਸ਼ਾਮਲ ਹੋਣਗੇ। ਅਮਰੀਕਾ, ਜਾਪਾਨ, ਨੀਦਰਲੈਂਡ, ਸੋਮਾਨ, ਮੌਰੀਸ਼ਸ, ਯੁਗਾਂਡਾ, ਜੈਂਬੀਆ, ਸ੍ਰੀਲੰਕਾ, ਨੇਪਾਲ ਤੇ ਕੀਨੀਆ ਸਮੇਤ 70 ਤੋਂ ਵੱਧ ਦੇਸ਼ਾਂ ਦੇ 500 ਤੋਂ ਵੱਧ ਅਥਲੀਟ ਇਸ 5 ਦਿਨਾਂ ਪ੍ਰੋਗਰਾਮ ਚ ਹਿੱਸਾ ਲੈਣਗੇ। ਭਾਰਤ ਨੇ ਔਰਤਾਂ ਦੀ ਸਹਿ ਫੁੱਟਬਾਲ ਚੈਂਪੀਅਨਸ਼ਿਪ ਵਿਚ ਭੂਟਾਨ ਨੂੰ 1-0 ਨਾਲ ਹਰਾ ਕੇ ਫਾਈਨਲ ਚ ਆਪਣੀ ਥਾਂ ਪੱਕੀ ਕਰ ਲਈ ਹੈ। ਤੇ ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵੈਨਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਦਰਮਿਆਨ ਅੱਜ ਨਵੀਂ ਦਿੱਲੀ ਚ ਗੱਲਬਾਤ ਜਾਰੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਮੇਘਾਲਿਆ ਦੇ ਸ਼ਿਲੌਂਗ ਚ ਉੱਤਰ ਪੂਰਬੀ ਕੌਂਸਲ ਦੇ 73ਵੇਂ ਪੂਰਨ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਨੇ। ਮਹਾਰਾਸ਼ਟਰ ਵਿਚ ਬੀਜੇਪੀ, ਸ਼ਿਵ ਸੈਨਾ ਤੇ ਕਾਂਗਰਸ ਦੇ ਮਹਾਂਯੁਤੀ ਗਠਜੋੜ ਨੇ 18 ਜੂਨ ਨੂੰ ਹੋਣ ਵਾਲੀਆਂ ਵਿਧਾਨ ਪਰਿਸ਼ਦ ਚੋਣਾਂ ਵਾਸਤੇ 17 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਪਹਿਲੀ ਵਿਸ਼ਵ ਯੋਗਾਸਨ ਖੇਡ ਚੈਂਪੀਅਨਸ਼ਿਪ ਅੱਜ ਸ਼ਾਮੀ ਗੁਜਰਾਤ ਦੇ ਅਹਿਮਦਾਬਾਦ ਚ ਸ਼ੁਰੂ ਹੋਵੇਗੀ। ਅਤੇ ਭਾਰਤ ਔਰਤਾਂ ਦੀ ਸਹਿ ਫੁੱਟਬਾਲ ਚੈਂਪੀਅਨਸ਼ਿਪ ਵਿਚ ਭੂਟਾਨ ਨੂੰ 1-0 ਨਾਲ ਹਰਾ ਕੇ ਫਾਈਨਲ ਵਿਚ ਪਹੁੰਚਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।